ਜਾਣਦੇ ਹੋ ਕਿ ਇਹ ਖਰਾਬ ਚੀਜ਼ ਹੈ, ਕੋਈ ਆਪਕੀ ਇਨਸਲਟ ਕਰਦਾ ਹੈ ਤੋ ਉਸਕੋ ਆਪ ਅੱਛਾ ਸਮਝਦੇ ਹੋ, ਖਰਾਬ ਸਮਝਦੇ ਹੋ ਨਾ ਤੋ ਵੋ ਆਪਕੋ ਦੁੱਖ ਦੇਤਾ ਹੈ ਯਾ ਇਨਸਲਟ ਕਰਤਾ ਹੈ। ਖਰਾਬ ਚੀਜ਼ ਅਗਰ ਆਪਕੋ ਦੇਤਾ ਹੈ ਕੋਈ ਤੋ ਆਪ ਲੈ ਲੇਤੇ ਹੋ। Sip.